ਜੀਕਾ ਪੌਦਾ ਜੀਕਾ ਹੈ ਇਹ ਆਪਰੇ ਬਾਇਆ ਕਰੇ ਦੁਨੀਆ ਭਰ ਰੇ ਮਹੀਨੇ ਆਪਾਂ ਬਾਤ ਕਰਾਂ ਜਿਉਂ ਸਗਲਾ ਸੂ ਗਿਆਤ ਜੀਕਾ ਹਾਨੀਕਾਰਕ ਖਰਪਤਵਾਰ ਰੇ ਮਹੀਨੇ ਉਹ ਇੱਕ ਜਰਮਰੀ ਜਿਕੋ ਪੌਦੋ ਹੈ ਉਹ ਹੋਇਆ ਕਰੇ ਜਿਹਨੇ ਆਪਾਂ ਲੈਂਟਾਨਾ ਕਾਮਰਾ ਰੇ ਨਾਮ ਸੂ ਵੀ ਆਪਾਂ ਜਾਣਿਆ ਕਰਾਂ ਇਨ ਰਹਾਤਾ ਤੇ ਆਪਾਂ ਅਠੇ ਆਪਣੇ ਇਨ ਪੌਦਾ ਨੇ ਪੰਚ ਫੂਲ ਬੂਟੀ ਵੀ ਕਿਆ ਕਰਾਂ ਗਨੇਰੀ ਵੀ ਕਹਿਵਾਂ ਬਾਰਾਂ ਫੁੱਲਾਂ ਦੇ ਨਾਮ ਸੂ ਵੀ ਆਪਾਂ ਇਹਨੇ ਜਾਣਿਆ ਕਰਾਂ ਫੁੱਲ ਦੇ ਰੰਗ ਦੇ ਆਧਾਰ ਮਾਤੇ ਲਾਲ ਗੁਲਾਬੀ ਪੀਲਾ ਸਫੇਦ ਗੁਲਾਬੀ ਲਾਲ ਨਾਰੰਗੀ ਜੀ ਕੀ ਕਿਸ਼ਮਾ ਹੈ ਇਹ ਹੋਇਆ ਕਰੇ ਲਾਲ ਫੁੱਲਾਂ ਵਾਲੀ ਕਿਸਮਾਂ ਨੇ ਸਗਲਾ ਸੂ ਜ਼ਿਆਦਾ ਜ਼ਹਿਰੀਲੀ ਮਾਨੀ ਜਾ ਕਰੇ ਔਰ ਸਫੇਦ ਔਰ ਗੁਲਾਬੀ ਫੁੱਲਾਂ ਵਾਲੀ ਜੀ ਕਾ ਕਿਸਮਾ ਹੈ ਵਹ ਅਤਿਅਧਿਕ ਜ਼ਹਿਰੀਲੀ ਹੋ ਸਕੇ ਫੁੱਲਾਂ ਰੰਗ ਪਾਦਪਰੀ ਉਮਰ ਪਰਾਕੰਡਰੀ ਜੀ ਕੀ ਅਵਸਥਾ ਹੈ ਸਾਥੇ ਸਾਥੇ ਵਾਤਾਵਰਣ ਦੀ ਭਿੰਨਤਾ ਮਾਤੇ ਵੀ ਨਿਰਭਰ ਕਰਿਆ ਕਰੇ ਫਲਾਂ ਰੰਗ ਪਕਣੋ ਪਹਿਲਾਂ ਹਰੋ ਔਰ ਪਗਜਾਵੇ ਉਨ ਵਕਤ ਉਹ ਨੀਲੋ ਬੈਂਗਣੀ ਹੋ ਜਾਇਆ ਕਰੇ ਦੁਧਾਰੂ ਪਸ਼ੂ ਸਾਮਾਨਿਅ ਜਰਮਰੀ ਦੀ ਤਿੱਖੀ ਗੰਧ ਔਰ ਸੁਆਦਰੇ ਕਾਰਨ ਜਰਮਰੀ ਰੋ ਸੇਵਨ ਜੀ ਕੋ ਹੈ ਇਨ ਸੂ ਵੇ ਬਚਿਆ ਕਰੇ ਜਰਮਰੀ ਦੀ ਵਿਸ਼ਾਖਤਾ ਮੁਖ ਰੂਪ ਸੂ ਜਦ ਵੇ ਜਦ ਛੋਟਾ ਔਰ ਨਹਿਆ ਜੀ ਕਾ ਪਸ਼ੂ ਹੈ ਵੇ ਜਰਮਰੀ ਦੀ ਅਧਿਕਤਾ ਵਾਲਾ ਖੇਤਰ ਮਹੀਨੇ ਚੜਨੇ ਵਾਸਤੇ ਮਾਨ ਲੋ ਜਾਤਾ ਰਹੇ ਤੋ ਉਠੇ ਜਦ ਜਾਨਵਰ ਆਪਰੇ ਸਰੀਰ ਦੇ ਵਜ਼ਨ ਰੋ 1% ਯਾ ਉਣੋ ਹੀ ਹੱਲੋ ਜਰਮਰੀ ਰੋ ਮਾਨ ਲੋ ਸੇਵਨ ਕਰ ਲੇ ਜਰਮਰੀ ਦੀ ਪੱਤੀਆਂ ਔਰ ਇਹ ਪਰਿਪੱਕ ਜੀ ਕਾ ਫਲ ਹੈ ਇਹ ਪਸ਼ੂਆਂ ਦੇ ਵਾਸਤੇ ਬਹੁਤ ਜ਼ਿਆਦਾ ਮਾਤਰਾ ਮੈਨੇ ਵਿਸ਼ੇਲਾ ਹੋਇਆ ਕਰੇ ਗਾਇ ਹੈ ਭੈਂਸ ਹੈ ਭੇੜ ਹੈ ਬੱਕਰੀ ਹੈ ਘੋੜਾ ਹੈ ਊਂਟ ਹੈ ਗਿਨੀ ਪਿਗ ਹੈ ਖਰਗੋਸ਼ ਹੈ ਸ਼ੁਤਰਮੁਰਗ ਹੈ ਚੂਹਾ ਹੈ ਪਦਬ ਖਾਉਣੇ ਸੂ ਵਿਸ਼ਾਖਤਾ ਜੀ ਕੀ ਹੈ ਵਾਹ ਆ ਜਾਇਆ ਕਰੇ ਔਰ ਕਈ ਦਾਣ ਤੋਂ ਪਸ਼ੂ ਦੀ ਮ੍ਰਿਤਯੂ ਵੀ ਹੋ ਜਾਇਆ ਕਰੇ ਜੁਗਲੀ ਕਰਨ ਵਾਲਾ ਜੀ ਕਾ ਆਪਣਾ ਪਸ਼ੂ ਹੈ ਜਿਉਂ ਗਾਇ ਹੈ ਭੈਂਸ ਹੈ ਭੇੜ ਹੈ ਇਹ ਬਹੁਤ ਹੀ ਅਤਿ ਸੰਵੇਦਨਸ਼ੀਲ ਹੋਇਆ ਕਰੇ ਔਰ ਬੱਕਰੀਆਂ ਜੀ ਕੀ ਹੈ ਇਹ ਕਮ ਪ੍ਰਤੀਰੋਧੀ ਹੋਇਆ ਕਰੇ ਕਿਸਾਨ ਭਾਈਆ ਆਪਣੇ ਜਾਣਕਾਰੀ ਦਿਲਾਵਾਂ ਹਮੇ ਸੁਣਾਵਾ ਆਪਣੇ ਬੜੀਆ ਸੀ ਗੀਤ ਰਚਨਾ।